ਜਿਹਾ ਦੋਸਤੋ ਜਾਣੇ ਜਾਂ ਉਹ ਮੇਰੀ ਜਾਣੇ ਜਾਂ ਇਸ ਦੇ ਬਿਰਮਨ ਜੀ ਹਾਂ ਦੋਸਤੋ ਚਲੋ ਹੁਣ ਘਰੇ ਕੀ ਤਰਫ ਦੇਖਤੇ ਹੀ ਤੋ ਕੁਆਟ ਹੋਰ ਫਿਰ ਹੈ ਇਸਕਾ ਮਤਲਬ ਹੈ ਹਮ ਦੋ ਗਾਣੇ ਔਰ ਚਲਾਏਂਗੇ ਉਸਕੇ ਬਾਅਦ ਨਿਊਜ਼ ਬਿਆਨ ਚਲੇਗਾ ਔਰ ਹਮਾਰਾ ਕੋਲੇਗਾ मैं नहीं जानता हूँ कौन सा कोलेगा लेकिन एक ऐसा कोलेगा फिन से ले लेगा। ठीक है दोस्तों हम चलते हैं पढ़ते हैं आगे और बोलो तारा रा रा दिलर मेहंदी पंजाबी गाना है दोस्तों।